0: ਉਹ ਨਾ ਮੌਰੀ ਨੇ ਮੌਰੀ ਮੈਂ ਤੇ ਬਵਾ ਕੇ ਉਹ ਤਰਫੋਂ ਨਹੀਂ ਮੌਰੀ ਮੈਂ ਤੇ ਬਵਾ ਕੇ ਉਹ ਤਰਫੋਂ ਨਹੀਂ
1: ਮੈਂ
0: ਮੌਰੀ ਨੇ ਹੋ ਦਰਬੋਨ ਨਹੀਂ ਮੌਰੀ ਕਾਨ ਬਿਗਨ ਬੇ ਉਹ ਦਸਰਾ ਕਿ ਨਾ ਹੋਏ ਮੇਗਾ ਮੈਂ ਤੇਰਾ ਤੇਰਾ ਤੇ ਬੇ ਪੋ ਪੋ ਬੀ ਤੇਰਾ ਤੇ ਬੇ ਪੋ ਪੋ ਬੀ ਮਾਇਆ ਕੋ ਨਸੀ ਕਬਰਾ ਬਰਾ ਪਾ ਤੇਰਾ ਤੇਰਾ ਤੇ ਪੈ ਪੋ ਪੋ ਪੀ ਤੇਰਾ ਤੇ ਪੈ ਪੋ ਪੋ ਪੀ ਮਾਇਆ ਨਾ ਗਾਏ ਕਾਂਗਾ ਨਾ ਦਿਗੇ ਨਾ ਤਰੇ ਤਰੇ ਤਰਾਂ ਸਿਰੇ ਗਾਏ ਮਾਇਆ ਆ ਦੋ ਨਾ ਯੋ ਗਾਏ pon akia pon nakia kani ginayan jorki adebe bobo bi nanatai neve nakon jamaka me enasi kona nata kin gana karawa de susu yon jorak yayu is ke kairo
1: eh
0: ainange samde gan de nakoy mtaka tikrai
1: ಮಿಕಾಜಿ ಬೋಬು
0: ಬಂದಿದ್ದಂತೆ ಮೆವ್ ಆಗಿ ಹೆಂಗೆ ಯಾರಮ್ಮ ಅಂತಾರೆ ಬೋನ್ ರಾಯ್ ಸಿನ ತವರಾಯ್ ನಿಮಗೆ ಬಿಸಮಾಯಿರಿಗೆ ಅಂತಾರೆ ಬೋನ್ ಆಗಿ ಮೀನಾ.